0: ਇਹ ਆਲ ਇੰਡੀਆ ਰੇਡੀਓ ਦੀ ਵਿਦੇਸ਼ ਪ੍ਰਸਾਰਣ ਸੇਵਾ ਦਾ ਸਿਰਾਇਕੀ ਪ੍ਰੋਗਰਾਮ ਹੈ। ਪ੍ਰੋਗਰਾਮ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਦਾ ਹਾਰਦਿਕ ਸਵਾਗਤ ਹੈ। ਅੱਜ ਦੇ ਖਾਸ ਪ੍ਰੋਗਰਾਮ ਕਲਮ ਦੇ ਧਨੀ ਵਿੱਚ ਸਾਦਤ ਹਸਨ ਮੰਟੋ ਜੀ ਅਤੇ ਵਾਰਤਾਕਾਰ ਹਨ ਡਾਕਟਰ ਮਲਿਕ ਰਾਜਕੁਮਾਰ ਅਤੇ ਸਾਡੇ ਨਾਲ ਹਨ ਕਾਵਿ ਪਾਠ ਵਾਸਤੇ ਨੀਰਜ ਵਰਮਾ ਜੀ। ਆਓ ਅਸਾਂ ਸੁਣਦੇ ਹਾਂ ਸਭ ਤੋਂ ਪਹਿਲੇ ਕਲਮ ਦੇ ਧਨੀ ਵਿੱਚ ਸਾਦਤ ਹਸਨ ਮੰਟੋ, ਵਾਰਤਾਕਾਰ ਹਨ ਡਾਕਟਰ ਮਲਿਕ ਰਾਜਕੁਮਾਰ।
1: ਸਾਈਂ ਸਾਦਤ ਹਸਨ ਮੰਟੋ ਦਾ ਜਨਮ 11 ਮਈ 1912 ਪੰਜਾਬ ਦੇ ਸਮਰਾਲਾ ਗ੍ਰਾਂ ਵਿੱਚ ਥਿਆ ਹੈ। ਮੰਟੋ ਸਾਈਂ ਦੀ ਪਛਾਣ ਉਰਦੂ ਦੇ ਅਦੀਬ ਅਤੇ ਇਨਸਾਨੀਅਤ ਦੇ ਝੰਡਾ ਬਰਦਾਰ ਦੇ ਤੌਰ 'ਤੇ ਜਾਣੀ ਵੈਂਦੀ ਹੈ। ਅਗਰ ਅਸਾਂ ਉਹਨਾਂ ਦੀਆਂ ਕੁਝ ਕਹਾਣੀਆਂ ਦੇ ਨਾਂ ਚਾਹੂੰ ਤਾਂ ਉਹ ਖਾਸ ਖਾਸ ਹਨ ਬੂ ਖੋਲ ਦੋ, ਠੰਡਾ ਗੋਸ਼ਤ ਅਤੇ ਤਕਸੀਮ ਦੇ ਦਰਦ ਨੂੰ ਬਿਆਨ ਕਰਨ ਦੀ ਕਹਾਣੀ ਟੋਬਾ ਟੇਕ ਸਿੰਘ, ਜੋ ਆਪਣੇ ਆਪ ਵਿੱਚ ਇੱਕ ਮੀਲ ਦਾ ਪੱਥਰ ਸਾਬਿਤ ਹੁੰਦੀ ਹੈ। ਆਪਣੇ ਲੇਖਨ ਵਿੱਚ ਉਹਨਾਂ ਸਮਾਜ ਨੂੰ 22 ਕਹਾਣੀਆਂ ਦੀ ਕਿਤਾਬਾਂ, ਇੱਕ ਨਾਵਲ, ਰੇਡੀਓ ਡਰਾਮੇ ਦੀਆਂ 5 ਕਿਤਾਬਾਂ, ਆਪਣੇ ਜ਼ਾਤੀ ਡੂਰੇਖਾ ਚਿੱਤਰ ਅਤੇ 23 ਕਿਤਾਬਾਂ ਜਿਹਦੇ ਵਿੱਚ ਖੱਤ ਅਤੇ ਫੁਟਕਰ ਹਨ ਦਿੱਤੀਆਂ ਹਨ। ਪਰ ਉਹਨਾਂ ਦੀ ਪਛਾਣ ਉਹਨਾਂ ਦੀ ਕਹਾਣੀਆਂ ਹਨ। ਦੱਖਣੇ ਏਸ਼ੀਆ ਦੇ ਵਿੱਚ ਮੰਟੋ ਹਿੱਕਾ ਉਹ ਸ਼ਖਸ ਹੈ ਜੇਕੂ ਅੱਜ ਤੱਕ ਸਭ ਤੋਂ ਜ਼ਿਆਦਾ ਪੜ੍ਹਾ ਅਤੇ ਸਮਝਿਆ ਵੈਂਦਾ ਹੈ। ਅੱਜ ਵੀ ਕਿਥਈ ਜੋ 4 ਕਹਾਣੀਕਾਰ ਬੈਠੇ ਹੋਵਨ ਅਤੇ ਮੰਟੋ ਦੀ ਗੱਲ ਚੱਲ ਪੋਵੇ ਤਾਂ ਉਹ ਸਾਰੇ ਹਿੱਕਾ ਗੱਲ ਮਹਿਸੂਸ ਕਰਦੇ ਹਨ ਜਿਵੇਂ ਮੰਟੋ ਆਪ ਉਹਨਾਂ ਦੇ ਵਿੱਚ ਆ ਬੈਠਾ ਹੋਵੇ ਅਤੇ ਆਦਾ ਪਿਆ ਹੋਵੇ ਕਿ ਮੈਂ ਵੱਡਾ ਕਹਾਣੀਕਾਰ ਹਾਂ ਜਾਂ ਖੁਦਾ। ਉਹਨਾਂ ਡੀਆਂ ਦੇ ਵਿੱਚ ਜਿੱਦਣ ਮੰਟੋ ਲਿਖਦਾ ਹੁੰਦਾ ਹੈ ਉਹਨਾਂ ਦੀ ਕਹਾਣੀਆਂ 'ਤੇ ਫੁਹਸ਼ ਹੋਵਣ ਦੇ ਬਹੁ ਇਲਜ਼ਾਮ ਲੱਗੇ ਹਨ। ਇਹਨਾਂ ਕਰਕੇ ਕੋਰਟ ਕਚਹਿਰੀ ਦੇ ਵੀ ਬਹੁ ਚੱਕਰ ਉਹਨਾਂ ਕੋਲ ਲਾਉਣੇ ਪਏ, ਤਕਸੀਮ ਤੋਂ ਪਹਿਲਾਂ ਵੀ ਅਤੇ ਤਕਸੀਮ ਦੇ ਬਾਅਦ ਵੀ। ਪਰ ਕਿਸੇ ਵੀ ਕੇਸ ਦੇ ਵਿੱਚ ਉਹਨਾਂ 'ਤੇ ਕੋਈ ਮਾਮਲਾ ਸਾਬਿਤ ਨਾ ਥਿਆ ਅਤੇ ਉਹ ਬਾਇੱਜ਼ਤ ਬਰੀ ਥੀ ਗਏ। ਮੰਟੋ ਨੇ ਆਪਣੇ ਵਕਤ ਨੂੰ ਸਹੀ ਤਰੀਕੇ ਨਾਲ ਪਛਾਣਾ ਹੈ। ਸਮਾਜ ਦੇ ਖੋਖਲੇਪਨ ਅਤੇ ਦੋਗਲੇਪਨ ਨੂੰ ਮੰਟੋ ਨਫ਼ਰਤ ਦੀ ਨਜ਼ਰ ਨਾਲ ਦੇਖਦਾ ਹੈ। ਇਸ ਵਾਸਤੇ ਉਹ ਸਰੇਆਮ ਆਧਾ ਵੀ ਹੈ ਕਿ ਮੇਰੇ ਅੰਦਰ ਜੋ ਵੀ ਮੰਦਾ ਹੈ ਉਹ ਇਸ ਵਕਤ ਦੀ ਮੰਦਾਈ ਹੈ, ਮੇਰੇ ਲਿਖਣ ਵਿੱਚ ਕੋਈ ਕਮੀ ਨਹੀਂ। ਜਿਹੜੀ ਕਮੀ ਨੂੰ ਮੇਰੀ ਕਮੀ ਦੱਸਾਂ ਵੈਂਦਾ ਹੈ ਉਹ ਮੌਜੂਦਾ ਨਿਜ਼ਾਮ ਦੀ ਕਮੀ ਹੈ। ਮੈਂ ਹੰਗਾਮਾ ਪਸੰਦ ਕਹਿਣਾ, ਮੈਂ ਹੁਣ ਸੱਭਿਅਤਾ ਸਮਾਜ ਅਤੇ ਸੰਸਕ੍ਰਿਤੀ ਦੀ ਚੋਲੀ ਕਿਆ ਲਹੇ ਸਾਂ ਜੋ ਆਪ ਨੰਗੀ ਹੈ। ਇਹ ਇੱਕ ਬਹੁ ਵੱਡੀ ਔਖ ਹੈ। ਉਸ ਵੇਲੇ ਮੰਟੋ ਨੂੰ ਨਾ ਸਮਝਿਆ ਗਿਆ ਅਤੇ ਨਾ ਉਹ ਨੂੰ ਸਮਝਣ ਦੀ ਕਿਸੇ ਅਦੀਬ ਵੀ ਕੋਸ਼ਿਸ਼ ਕੀਤੀ। ਇੱਥਾਂ ਹੀ ਸੱਚ ਇਹ ਵੀ ਹੈ ਕਿ ਉਹ ਉਸ ਵੇਲੇ ਦੀ ਸ਼ਬਦੀ ਨਸਰਾਂ ਵਿੱਚ ਚੜ੍ਹਾ ਹੋਇਆ ਹੈ ਆਪਣੀਆਂ ਸਾਰੀਆਂ ਕਮੀਆਂ ਦੇ ਬਾਵਜੂਦ ਵੀ। ਔਰਤ ਮਰਦ ਦੇ ਰਿਸ਼ਤਾਂ ਦੀ ਗੱਲ ਹੋਵੇ ਜਾਂ ਹਿੰਦੁਸਤਾਨ ਪਾਕਿਸਤਾਨ ਦੇ ਵੰਡੀਰੇ ਦੀ, ਮੰਟੋ ਨੇ ਆਪਣੇ ਨਵੇਕਲੇ ਅੰਦਾਜ਼ ਵਿੱਚ ਇਹਨਾਂ ਮਸਲਾਂ ਨੂੰ ਚਾਇਆ ਹੈ ਅਤੇ ਆਪਣੀ ਕਹਾਣੀਆਂ ਵਿੱਚ ਉਹਨਾਂ ਨੇ ਇਹਨਾਂ ਮਸਲਾਂ ਨੂੰ ਬਹੁ ਖੂਬਸੂਰਤੀ ਦੇ ਨਾਲ ਅੰਜਾਮ ਵੀ ਦਿੱਤਾ ਹੈ। ਅੱਜ ਤੱਕ ਵੀ ਉਹਨਾਂ 'ਤੇ ਗੱਲ ਥੀਂਦੀ ਹੈ ਅਤੇ ਮੰਟੋ ਨੂੰ ਫਿਕਰਮੰਦੀ ਨਾਲ ਯਾਦ ਵੀ ਕੀਤਾ ਵੈਂਦਾ ਹੈ ਅਤੇ ਮੰਨਣਾ ਵੈਂਦਾ ਹੈ ਕਿ ਇਹ ਭਾਵੇਂ ਕੱਲ੍ਹ ਦੇ ਮੌਜੂਦ ਹਨ ਪਰ ਅੱਜ ਦੇ ਵੇਲੇ ਵਿੱਚ ਠੀਕ ਉਸੇ ਤਰ੍ਹਾਂ ਫਿੱਟ ਬਣਦੇ ਹਨ। ਧਰਮ ਦੀ ਕੱਟੜਤਾ ਦੀ ਖਿਲਾਫਤ ਕਰਨਾ ਅਤੇ ਧਰਮ ਦੇ ਨਾਂ 'ਤੇ ਥਏ ਦੰਗੇ ਅਤੇ ਕਤਲੋ ਗਾਰਤ ਦੇ ਜੋ ਨਜ਼ਾਰੇ ਪੜ੍ਹਨ ਵਾਲਾਂ ਨੂੰ ਉਹਨਾਂ ਦੀਆਂ ਕਹਾਣੀਆਂ ਦੇ ਵਿੱਚ ਮਿਲਦੇ ਹਨ, ਜੋ ਵੀ ਪੜ੍ਹਦਾ ਹੈ ਇੱਕ ਵਾਰ ਦਹਿਸ਼ਤ ਵਿੱਚ ਆ ਵੈਂਦਾ ਹੈ। ਮੰਟੋ ਇੱਕ ਅਜਿਹੇ ਸ਼ਖਸ ਹਨ ਜੈ ਇਨਸਾਨੀਅਤ ਦੇ ਮਾਦੇ ਨੂੰ ਧਰਮ ਤੋਂ ਬਹੁਤ ਜ਼ਿਆਦਾ ਅਹਿਮੀਅਤ ਦਿੱਤੀ। ਅਸਾਂ ਆਖ ਸਕਦੇ

ਕਿ ਮੰਟੋ ਇਨਸਾਨੀਅਤ ਦਾ ਪੁਜਾਰੀ ਹੈ। ਇਹ ਸਾਹਿਤ ਦਾ ਉਹ ਮੰਜ਼ਰ ਹੈ ਜਿਸ ਵੇਲੇ ਮੰਟੋ ਦੇ ਨਾਲ ਕ੍ਰਿਸ਼ਨ ਚੰਦਰ, ਰਾਜਿੰਦਰ ਸਿੰਘ ਬੇਦੀ, ਅਹਿਮਦ ਨਸੀਮ ਕਾਜ਼ਮੀ, ਇਸਮਤ ਚੁਗਤਾਈ, ਖਵਾਜ਼ਾ ਅਹਿਮਦ ਅੱਬਾਸ ਜਾਂ ਲੇਖਕ ਵੀ ਉਰੂਜ 'ਤੇ ਹਨ। ਵਲਵੀ ਮੰਟੋ ਨੇ ਆਪਣੀ ਇੱਕ ਅਲੱਗ ਪਛਾਣ ਇਨ ਸਭ ਦੇ ਵਿੱਚ ਬਣਾਈ। ਮੰਟੋ ਦੇ ਬਾਰੇ ਆਖਾ ਪੈਂਦਾ ਹੈ ਕਿ ਉਹ ਯਾਰਾਂ ਦਾ ਯਾਰ ਹੈ। ਅਗਰ ਅਸਾਂ ਬੇਲਿਖਾਰੀਆਂ ਦੀ ਯਾਦਦਾਸ਼ਤਾਂ ਦੀਆਂ ਕਿਤਾਬਾਂ ਦੇਖੂੰ ਤਾਂ ਇਹ ਬਿਲਕੁਲ ਸਾਫ਼ ਥੀ ਵੈਂਦਾ ਹੈ। ਮੁਹੰਮਦ ਅਸਦੁੱਲਾ ਨੇ ਲਿਖੀ, ਮੰਟੋ ਮੇਰਾ ਦੋਸਤ। ਉਪੇਂਦਰ ਨਾਥ ਅਸ਼ਕ ਨੇ ਲਿਖੀ, ਮੰਟੋ ਮੇਰਾ ਦੁਸ਼ਮਣ। ਅੰਮ੍ਰਿਤਾ ਪ੍ਰੀਤਮ ਨੇ ਵੀ ਰਸੀਦੀ ਟਿਕਟ ਵਿੱਚ ਕਈ ਜਾਂ ਸੇ ਮੰਟੋ ਦਾ ਜ਼ਿਕਰ ਕੀਤਾ ਹੈ। ਹਮ ਹਸ਼ਮਤ ਜੋ ਕ੍ਰਿਸ਼ਨਾ ਸੋਪਤੀ ਦੀ ਲਿਖੀ ਹੈ, ਉਸ ਵਿੱਚ ਮੰਟੋ ਆਪ ਪੂਰਾ ਦਾ ਪੂਰਾ ਹਾਜ਼ਰ ਨਾਜ਼ਰ ਹੈ। ਇਸਮਤ ਚੁਗਤਾਈ ਦਾ ਤਾਂ ਪ੍ਰਾਣ ਪਿਆਰਾ ਦੋਸਤ ਹੈ। ਅਗਰ ਲਿਖਾਰੀਆਂ ਦੇ ਮੰਟੋ ਜਾਂ ਉਸਦੇ ਲੇਖਨ ਦੇ ਬਾਰੇ ਪੜ੍ਹੂੰ ਤਾਂ ਸਾਕੂ ਪਤਾ ਲੱਗਦਾ ਹੈ ਕਿ ਲੇਖਕ ਸੰਸਾਰ ਦੀ ਵੱਡੀ ਵੱਡੀ ਸ਼ਖਸੀਅਤਾਂ ਨੇ ਵੀ ਮੰਟੋ ਦੇ ਬਾਰੇ ਬਹੁ ਕੁਝ ਆਖਾ ਹੈ। ਰਾਜੇਂਦਰ ਯਾਦਵ ਆਖਦੇ ਹਨ ਕਿ ਚੇਖਵ ਦੇ ਬਾਅਦ ਮੰਟੋ ਹੈ ਜੈ ਆਪਣੀ ਝਾ ਆਪਣੀਆਂ ਕਹਾਣੀਆਂ ਦੇ ਸਿਰ 'ਤੇ ਬਣਾਈ। ਨਾਲ ਉਹ ਆਖਦੇ ਹਨ ਕਿ ਮੰਟੋ ਦੀ ਕਹਾਣੀਆਂ 'ਤੇ ਜਿੱਤੀ ਹਿੰਦੁਸਤਾਨ ਦੇ ਵਿੱਚ ਗੱਲਬਾਤ ਥਈ ਹੈ, ਉੱਤੀ ਤਾਂ ਪਾਕਿਸਤਾਨ ਦੇ ਵਿੱਚ ਵੀ ਨਹੀਂ ਥਈ। ਮੰਟੋ ਦੇ ਦੋਸਤ ਸ਼ਾਇਰ ਸਾਹਿਰ ਲੁਧਿਆਣਵੀ ਆਖਦੇ ਹਨ, ਜੋ ਮੰਟੋ ਮੰਨਦੇ ਹਨ, ਭਾਵੇਂ ਬਦਨਾਮ ਹਾਂ ਪਰ ਗੁਮਨਾਮ ਕਹਿਣੀ। ਮੰਟੋ ਕੋ ਹਿੰਦੀ ਅਤੇ ਉਰਦੂ ਦਾ ਮੋਪਾਸਾ ਵੀ ਆਖਾ ਪੈਂਦਾ ਹੈ। ਉਸੇ ਤਰ੍ਹਾਂ ਸੱਚ ਬੋਲਣ ਵਾਲਾ ਅਤੇ ਬਦਨਾਮ ਵੀ। ਕਮਲੇਸ਼ਵਰ ਨੇ ਵੀ ਆਖਾ ਹੈ ਕਿ ਆਪਣੀਆਂ ਕਹਾਣੀਆਂ ਵਿੱਚ ਦੰਗਾਂ 'ਤੇ ਜਿਤਨਾ ਤੰਜ ਕੀਤਾ ਹੈ ਉਹ ਸਭ ਦੇਖ ਕੇ ਇਹ ਲੱਗਦਾ ਹੀ ਨਹੀਂ ਕਿ ਕੋਈ ਕਹਾਣੀਕਾਰ ਐਡਾ ਹਿੰਮਤੀ ਅਤੇ ਸੱਚਾ ਵੀ ਹੋ ਸਕਦਾ ਹੈ। ਮੰਟੋ ਆਪਣੀ ਕਹਾਣੀਆਂ ਬਾਬਤ ਆਪ ਆਦਾ ਹੈ, ਜੋ ਮੈਂ ਕਹਾਣੀਆਂ ਨਿੰਮੀ ਲਿਖਦਾ, ਕਹਾਣੀਆਂ ਮੈਂ ਖੂ ਲਿਖਦੀਆਂ ਹਨ। ਕਦੇ ਕਦੇ ਤਾਂ ਹੈਰਤ ਥੀਂਦੀ ਹੈ ਕਿ ਇਹ ਕੌਣ ਹੈ ਜਿਸ ਇਤਨੀ ਸੋਹਣੀਆਂ ਕਹਾਣੀਆਂ ਲਿਖੀਆਂ ਹਨ। ਮੈਂ ਤਾਂ ਇਵੇਂ ਲਿਖਦਾ ਜਿਵੇਂ ਰੋਟੀ ਖਾਂਦਾ, ਦਾਮਣ ਧੂਮਣ ਕਰੇਂਦਾ, ਕਿ ਮੈਂ ਕੋਈ ਕਹਾਣੀ ਲਿਖਣ ਦੀ ਲੱਤ ਪੈ ਗਈ ਹੈ। ਵੱਲ ਮੈਂ ਕਾਗਜ਼ ਗਿੰਨਾ ਅਤੇ ਬਿਸਮਿਲਾ ਕਰਕੇ ਕਹਾਣੀ ਸ਼ੁਰੂ ਕਰ ਦਿੰਦਾ। ਮੇਰੀਆਂ ਤਰੈ ਬਾਲਣੀਆਂ ਰੋਲਾ ਪਾਈ ਖੜੀ ਹੁੰਦੀਆਂ ਹਨ। ਮੈਂ ਉਹਨਾਂ ਦੇ ਨਾਲ ਗਾਲੀ ਵੀ ਕਰੇਂਦਾ, ਉਹਨਾਂ ਦੇ ਆਪਸੀ ਜੇੜਾਂ ਦਾ ਫੈਸਲਾ ਵੀ ਕਰੇਂਦਾ, ਜੋ ਕੋਈ ਮਿਲਣਾ ਮੰਨੇ ਤਾਂ ਉਹਦੀ ਅਸਤਸ ਵੀ ਕਰੇਂਦਾ ਅਤੇ ਕਹਾਣੀ ਵੀ ਲਿਖਦਾ ਰਹਿੰਦਾ। ਇਹ ਸਾਰੀ ਗਾਲੀ ਇਸ ਗੱਲ ਦੀ ਤਸਦੀਕ ਕਰੇਂਦੀਆਂ ਹਨ ਕਿ ਮੰਟੋ ਆਪਣੇ ਵੇਲੇ ਦਾ ਇੱਕ ਵੱਡਾ ਲਿਖਾਰੀ ਹੈ। ਮਜ਼ੇ ਦੀ ਗੱਲ ਇਹ ਵੀ ਕਿ ਉਹਾ ਮੰਟੋ ਅੱਜ ਵੀ ਵੱਡਾ ਲਿਖਾਰੀ ਮੰਨਿਆ ਵੈਂਦਾ ਹੈ। ਮੰਟੋ ਨੇ ਬਹੁ ਪਰੇਸ਼ਾਨੀਆਂ ਡਿੱਠੀਆਂ, ਪੈਸੇ ਦੀ ਬਹੁ ਕਮੀ ਹੈ, ਇਸ ਕੀਤੇ ਕਹਾਣੀ ਲਿਖਣਾ ਉਹਦੀ ਮਜਬੂਰੀ ਵੀ ਥੀ ਵੈਂਦੀ ਹੈ। ਲਿਖਾਰੀਆਂ ਦੇ ਵਿੱਚ ਆਖਾ ਵੈਂਦਾ ਹੈ ਕਿ ਇੱਕ ਕਹਾਣੀ ਰੋਜ਼ ਲਿਖਣ ਵਾਲਾ ਸ਼ਾਇਦ ਮੰਟੋ ਦੇ ਬਾਅਦ ਦੂਜਾ ਕਹਾਣੀਕਾਰ ਨਹੀਂ ਸੀ। ਇੱਤੀ ਗਾਲੀ ਹਨ ਅਤੇ ਉਸਦੇ ਨਾਂ ਮੰਟੋ ਦੇ ਬਾਰੇ ਵੀ ਹਿੰਦੁਸਤਾਨ ਦੇ ਵਿੱਚ ਇਹ ਗਾਲੀ ਵੀ ਥੀਂਦੀ ਹਨ ਕਿ ਅਗਰ ਜੋ ਦਾਨਿਸ਼ਮੰਦ ਲੋਕ ਰਿਸਰਚ ਕਰਨ ਤਾਂ ਪਤਾ ਲੱਗਸੀ ਕਿ ਮੰਟੋ ਵਾਸਤਵ ਵਿੱਚ ਮੰਟੋ ਨਹੀਂ ਮੰਟੂ ਹੈ। ਇਹ ਗੱਲ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਸਾਦਿਕ ਨੇ ਜ਼ੋਰ ਦੇ ਕੇ ਆਖੀ ਹੈ। ਉਹਨਾਂ ਦਾ ਆਖਣਾ ਹੈ ਜੋ ਨਹਿਰੂ, ਗੰਜੂ, ਸਪਰੂ, ਕੰਜੂ ਦੀ ਤਰ੍ਹਾਂ ਮੰਟੋ ਵਾਸਤਵ ਵਿੱਚ ਮੰਟੂ ਹੈ। ਇਹਨਾਂ ਦੀ ਪੁਰਾਣੀ ਝੋਕ ਕਸ਼ਮੀਰ ਬਣਦੀ ਹੈ। ਕਸ਼ਮੀਰ ਵਿੱਚ ਨਹਿਰੂ, ਕੰਜੂ, ਸਪਰੂ, ਗੰਜੂ, ਮੰਟੂ, ਗੋਤ ਆਪਣੇ ਨਾਂ ਦੇ ਨਾਲ ਅਕਸਰ ਲੋਕ ਲੈਂਦੇ ਹਨ। ਕਹਾਣੀ ਦੇ ਵੱਡੇ ਲਿਖਾਰੀ ਆਦੇ ਹਨ ਜੋ ਵੱਡਾ ਲਿਖਾਰੀ ਆਪਣੀ ਲਿਖਤ ਵਿੱਚ ਕੋਈ ਵੀ ਲਫ਼ਜ਼ ਜਾਂ ਫਿਕਰਾ ਜਾਂ ਜੁਮਲਾ ਬਿਨਾਂ ਮਤਲਬ ਦੇ ਨਹੀਂ ਆਖਦਾ। ਇਸ ਵਾਸਤੇ ਇੱਕ ਨਜ਼ੀਰ ਦਿੱਤੀ ਵੈਂਦੀ ਹੈ ਕਿ ਜਿਵੇਂ ਕੋਈ ਕਹਾਣੀ ਸ਼ੁਰੂ ਥੀਂਦੀ ਹੈ ਤਾਂ ਉੱਥ ਕੋਈ ਬੈਠਕ ਹੈ ਅਤੇ ਕੰਧ 'ਤੇ ਕੋਈ ਬੰਦੂਕ ਲਮਕੀ ਹੈ। ਅਗਰ ਇਹ ਬੰਦੂਕ ਟੰਗੀ ਹੋਵਣ ਦਾ ਵਾਕਿਆ ਦਰਜ ਹੈ ਤਾਂ ਆਖਾ ਵੈਂਦਾ ਹੈ ਕਿ ਇਸ ਬੰਦੂਕ ਨਾਲ ਕਹਾਣੀ ਵਿੱਚ ਕੋਈ ਨਾ ਕੋਈ ਖਾਸ ਤਾਲੁਕ ਜ਼ਰੂਰ ਹੈ। ਸਾਈ ਸਾਦਤ ਹਸਨ ਮੰਟੋ ਨੇ ਵੀ ਆਪਣੀ ਕਹਾਣੀਆਂ ਵਿੱਚ ਕੋਈ ਫਿਕਰਾ ਇਹ ਜਾਂ ਨਹੀਂ ਲਿਖਾ ਜੋ ਬੇਮਤਲਬ ਹੋਵੇ। ਆਪਣੀਆਂ ਕਹਾਣਾਂ ਵਿੱਚ ਮਜ਼ਹਬ, ਫਿਰਕਾਪਰਸਤੀ, ਦੰਗੇ ਵਗੈਰਾ 'ਤੇ ਤੰਜ ਕਰਨ 'ਚ ਮੰਟੋ ਸਾਈ ਦਾ ਕੋਈ ਜਵਾਬ ਨਹੀਂ। ਉਹਨਾਂ ਦੀ ਨਿੱਕੀਆਂ ਕਹਾਣੀਆਂ ਵਿੱਚ ਇਸ ਤਰ੍ਹਾਂ ਦੇ ਡਿੱਗ ਮੌਜੂ ਮਿਲਦੇ ਹਨ। ਤਕਸੀਮ ਦੇ ਬਾਅਦ ਅਤੇ 7 ਸਾਲਾਂ ਵਿੱਚ ਮੰਟੂ ਦੀ ਕਹਾਣੀਆਂ

0: ਨਿੱਕੀਆਂ ਥੀਂਦੀਆਂ ਗਈਆਂ। ਉਹਨਾਂ ਦੀ ਮਾਰ ਹਾਂ ਵਿੱਚ ਡੂੰਘੇ ਮਾਰ ਕਰਨ ਦੀ ਤਾਕਤ ਆਪਣੇ ਅੰਦਰ ਰੱਖੇ ਹੋਏ ਹੈ। ਅਗਰ ਅੰਕਲ ਸੈਮ ਨੂੰ ਲਿਖੇ ਮੰਟੋ ਦੇ ਖਤ ਪੜ੍ਹੂੰ ਤਾਂ ਮੰਟੋ ਦੇ ਸਿਆਸੀ ਤੰਜ ਦੀ ਮਿਸਾਲ ਸਾਕੂ ਨਜ਼ਰ ਆਉਂਦੀ ਹੈ ਅਤੇ ਸਿਆਸਤ ਵਿੱਚ ਉਹਨਾਂ ਦੀ ਸੋਚ ਨੂੰ ਵੀ ਸਾਫ ਦੱਸੇਂਦੀ ਹੈ। ਇੱਕ ਨਿੱਕੀ ਕਹਾਣੀ ਵੀ ਦੇਖੋ ਕਿ ਲਾਹੌਰ ਸ਼ਹਿਰ ਦੇ ਵਿੱਚ ਦੰਗਾ ਥੀ ਗਿਆ। ਇੱਕ ਤੰਗਾਈ ਸਰ ਗੰਗਾ ਰਾਮ ਦੇ ਚੌਕ 'ਤੇ ਲੱਗੇ ਬੁੱਤ ਕੁ ਤਰੋਣ ਕੀਤੇ ਬੁੱਤ 'ਤੇ ਹੈ। ਉਸੇ ਦੌਰਾਨ ਗੋਲੀ ਕਿੱਥੋਂ ਆ ਕੇ ਉਸ ਬੁੱਤ ਸ਼ਿਕਨ ਦੰਗਾਈ ਕੋ ਆ ਲੱਗਦੀ ਹੈ ਅਤੇ ਸਰ ਗੰਗਾ ਰਾਮ ਹਸਪਤਾਲ ਵਿੱਚ ਹੀ ਜ਼ਖਮੀ ਨੂੰ ਇਲਾਜ ਕੀਤੇ ਗਿਣਵੇਂਦੇ ਨੇ। ਅਗਰ ਕੋਈ ਥੋੜ੍ਹਾ ਵੀ ਦਿਮਾਗ ਲਾਵੇ ਅਤੇ ਇਹਨਾਂ ਕਹਾਣੀਆਂ ਨੂੰ ਪੜ੍ਹ ਕੇ ਸੋਚਣ ਦੀ ਕੋਸ਼ਿਸ਼ ਕਰੇ ਤਾਂ ਮੈਂ ਦਾਅਵੇ ਨਾਲ ਆਖ ਸਕਦਾ ਹਾਂ ਕਿ ਉਹ ਕਦੇ ਵੀ ਦੰਗੇ ਜਾਂ ਫਿਰਕਾ ਪ੍ਰਸਤੀ ਜਾਂ ਮਜ਼ਹਬ ਦੀ ਕੱਟੜਤਾ ਦੀ ਹਿਮਾਇਤ ਬਿਲਕੁਲ ਨਾ ਕਰੇ ਸੀ। ਉਹ ਇਨਸਾਨੀਅਤ ਨੂੰ ਸਭ ਤੋਂ ਵੱਡਾ ਸਮਝੇ ਸੀ। ਬਸ ਇਹਨਾਂ ਇਹੋ ਸਾਰੇ ਗੁਣ ਹਨ ਜਿਹੜੇ ਕਿਸੇ ਲਿਖਾਰੀ ਨੂੰ ਵੱਡਾ ਅਤੇ ਕਾਬਿਲੇ ਯਾਦ ਬਣਾਉਂਦੇ ਹਨ। ਜੀ ਸਾਈਂ, ਮੰਟੋ ਇੱਕ ਵੱਡਾ ਕਹਾਣੀਕਾਰ ਅਤੇ ਇਨਸਾਨੀਅਤ ਪ੍ਰਸਤ ਫਨਕਾਰ ਮੰਨਣਾ ਪੈਂਦਾ ਹੈ। ਇਹ ਸਭ ਸਾਬਿਤ ਕਰਦੇ ਹਨ ਕਿ ਬਾਵਜੂਦ ਤਕਸੀਮ ਦੇ ਮੰਟੋ ਮੁਸ਼ਤਰਕਾ ਲਿਖਾਰੀ ਹੈ, ਇੱਕ ਫਨਕਾਰ ਹੈ। ਧਰਮ ਅਤੇ ਕੱਟੜਤਾ ਤੋਂ ਅਲੱਗ ਉਹਦੀ ਆਪਣੀ ਇੱਕ ਪਛਾਣ ਹੈ ਜੋ ਉਸਦੇ ਆਪਣੇ ਬੂਤੇ 'ਤੇ ਹੈ। ਅੱਜ ਵੱਲ ਇਹ ਜੀ ਵੱਡੀ ਸ਼ਖਸੀਅਤ ਨੂੰ ਸਲਾਮ।
1: ਹੁਣੇ ਆਪ ਸੁਣਦੇ ਪਏ ਆਵੇ ਇੱਕ ਵਾਰਤਾ ਸਾਦਤ ਹਸਨ ਮੰਟੋ ਮਲਿਕ ਰਾਜਕੁਮਾਰ ਜੀ ਦੇ ਨਾਲ। ਹੁਣ ਹਾਜ਼ਰ ਹੈ ਇੱਕ ਕਾਵਿ ਪਾਠ ਨੀਰਜ ਵਰਮਾ ਜੀ ਦੇ ਨਾਲ।

ਬਹੁ ਕਜਰਾਰੇ ਉਹ ਅਸਾਂ ਫਿਰਦੇ ਮਾਰੇ ਮਾਰੇ ਉਹ ਤੇਰੇ ਨੈਣ ਬਹੁ ਕਜਰਾਰੇ ਉਹ ਅਸਾਂ ਫਿਰਦੇ ਮਾਰੇ ਮਾਰੇ ਹੁਣ ਮਿਲਣ ਦਿੱਤੇ ਕੂੰਚਾ ਉਹ ਪਾਣੀ ਭਰਨ ਦੇ ਬਾਂ।

ਤੇਰੀ ਗੱਲਾਂ ਵਿੱਚ ਹਿੰਨ ਟੋਏ ਮੁੱਤ ਨਿਕਲੇ ਓਏ ਹੋਏ ਹੋ ਤੇਰੀ ਗੱਲਾਂ ਵਿੱਚ ਹਿੰਨ ਟੋਏ ਮੁੱਤ ਨਿਕਲੇ ਓਏ ਹੋਏ ਤੇਰਾ ਰੰਗ ਚਿੱਟੇ ਦੁੱਧ ਵਰਗਾ ਤੇਰੇ ਉੱਤੇ ਜਮਾਨਾ ਮਰਦਾ ਪਈ ਨਿਮ ਨਿਮ ਚੱਲਦੀ ਹਵਾ ਤੂੰ ਠੱਡ ਮੇਰੇ ਦਿਲ ਵਿੱਚ

0: ਕੂੰ ਮੇਰੇ ਪਿਆਰ ਦਾ ਵਾਸਤਾ ਹੈ ਤੇ ਕੂੰ ਕਦੀ ਮਿਲਣ ਤੇ ਆ ਢੋਲਾ ਮੈਂ ਕੂੰ ਪੁੱਛ ਸੂੰ ਸੱਜਣਾ ਕਨੂੰ ਮਿਲ ਕੇ ਸੋਣਾ ਪੁੱਛ ਸੂੰ ਸੱਜਣਾ ਕਨੂੰ ਮਿਲ ਕੇ ਸੋਣਾ ਹਾਲ ਦਸਾ ਕੁਝ ਸ਼ਾਰਦਾ ਆਪਣੇ ਪੁੱਛ ਸੂੰ ਸੱਜਣਾ ਕਨੂੰ ਮਿਲ ਕੇ ਸੋਣਾ ਕੁਝ ਹਾਲ ਦਸਾ ਸ਼ਾਰਦਾ ਆਪਣੇ ਕਿਆ ਹੁਣ ਵੀ ਨੂਰਾਂ ਵੀ ਪ੍ਰੀਤਮ ਕੁਸੁਮਾ ਝੋਲੀ ਵਿੱਚ ਲੋਰੀਆਂ ਦੇਂਦੀ ਹੈ ਕਿਆ ਹੁਣ ਵੀ ਨੂਰਾਂ ਵੀ ਪ੍ਰੀਤਮ ਕੁਸੁਮਾ ਝੋਲੀ ਵਿੱਚ ਲੋਰੀਆਂ ਦੇਂਦੀ ਹੈ ਖੁਦਾ ਬਖਸ਼ਦਾ ਅੱਬੂ ਹੁਣ ਵੀ ਗੁਰਡੀਤੇ ਕੂ ਮੋਢੇ ਤੇ ਚਨਾਬ ਦਿਖੇਂਦਾ ਹੈ ਕਿਆ ਹੁਣ ਵੀ ਮੰਦਰ ਦੀ ਘੰਟੀ ਤੂੰ ਅਜਾਨ ਸੁਣਾਈ ਦੇਂਦੀ ਹੈ ਹੁਣ ਵੀ ਦੀਵਾਲੀ ਦੇ ਮੌਕੇ ਤੇ ਮਸਜਿਦ ਵਿੱਚ ਦੀਵਾ ਜਗਦਾ ਹੈ ਕਿਆ ਹੁਣ ਵੀ ਮੇਰੀ ਹਵੇਲੀ ਵਿੱਚ ਉਵੇਂ ਹੀ ਮਜਮਾ ਲੱਗਦਾ ਹੈ ਪੁੱਛ ਸੂੰ ਸੱਜਣਾ ਕੋਲੋਂ ਮਿਲ ਕੇ ਸੋਣਾ ਹਾਲ ਦਸਾ ਕੁਝ ਸ਼ਾਰਦਾ ਆਪਣੇ ਪੁੱਛ ਸੂੰ ਸੱਜਣਾ ਕੋਲੋਂ ਮਿਲ ਕੇ ਸੋਣਾ ਕੁਝ ਹਾਲ ਦਸਾ ਸ਼ਾਰਦਾ ਆਪਣੇ ਕਿਆ ਹੁਣ ਵੀ ਮੇਰੀ ਹਵੇਲੀ ਵੀ ਉਵੇਂ ਹੀ ਮਜਮਾ ਲੱਗਦਾ ਹੈ ਵੱਲ ਘਗਰਾ ਪਾ ਕੇ ਹੁਣ ਵੀ ਕਿਆ ਜੁੰਮਨ ਚਾਚਾ ਨੱਚਦਾ ਹੈ ਕਿਉਂ ਦੇਸ਼ ਮੇਰਾ ਸੋਣਾ ਮੈਕੂੰ ਪਰਦੇਸ਼ਾਂ ਵਾਂਗੂੰ ਲੱਗਦਾ ਹੈ ਹਮਸਾਏ ਤੂੰ ਮਿਲਣ ਕੀਤੇ ਕਿਉਂ ਪਾਸਪੋਰਟ ਵੀਜ਼ਾ ਲੱਗਦਾ ਹੈ ਹਮਸਾਏ ਕੂ ਮਿਲਣ ਕੀਤੇ ਕਿਉਂ ਪਾਸਪੋਰਟ ਵੀਜ਼ਾ ਲੱਗਦਾ ਹੈ
1: ਹੁਣੇ ਆਪ ਸੁਣਦੇ ਪਏ ਆਵੇ ਕਾਵਿ ਪਾਠ ਨੀਰਜ ਵਰਮਾ ਜੀ ਦੇ ਨਾਲ ਹੁਣ ਹਾਜ਼ਰ ਹੈ ਇੱਕ ਸਿਰਾਇਕੀ ਗੀਤ।

ਆਪਾਂ ਨਸ਼ਾ ਹੈਗੀ, ਨਸ਼ਾ ਛੂੰ ਦੇਖੋ ਆਪਾਂ ਦੇਖਾਂ ਕਿ ਕਈ ਜਗ੍ਹਾ ਟਾਵਰੀਆ ਹੈ ਵੈ ਗਲਤ ਸੰਗਤੀ ਛੂੰ ਜਾਂ ਕੋਈ ਔਰ ਵਜ੍ਹਾ ਛੂੰ ਨਸ਼ਾ ਗੀ ਗਲਤ ਆਦਤਾਂ ਪੜ ਜਾਏ ਤੋ ਵੀ ਛੂੰ ਕੀ ਹੈ ਕਿ ਦੇਖੋ ਸਰੀਰ ਖਰਾਬ ਹੋਵੇ ਹੀ ਹੋਵੇ ਹੈ ਔਰ ਸਾਗੇ ਸਾਗੇ ਪੀਛੇ ਟੱਕਾ ਕੋਈ ਵੀ ਨੁਕਸਾਨ ਚੁੱਕਿਆ ਵੋ ਬਹੁਤ ਜ਼ਿਆਦਾ ਹੋਵੇ ਔਰ ਆਜ ਕੇ ਟਾਈਮ ਕੀ ਆ ਇੱਕ ਬਹੁਤ ਹੀ ਗੰਭੀਰ ਜੀ ਕੀ ਸਮੱਸਿਆ ਹੈ ਤੋ ਇਹ ਉੱਪਰ ਜ਼ਰੂਰ ਵਿਚਾਰ ਸਗਲਾਂ ਨਾਲ ਆਪਾਂ ਕਰਨਾ ਚਾਹੀਏ ਔਰ ਆਪਾਂ ਟਾਵਰੀਆਂ ਟੀਕਰਾਂ ਔਰ ਬਾਕੀ ਸਗਲਾਂ ਨੂੰ ਧਿਆਨ ਰੱਖਾਂ ਔਰ ਕਈ ਵਾਰੀ ਆਪਾਂ ਦੇਖਾਂ ਕਿ ਕਈ ਵਾਰੀ ਕੋਈ ਮਾਨਸਿਕ ਪਰੇਸ਼ਾਨੀ ਵੀ ਹੋ ਜਾਏ ਛੋਟੀ ਮੋਟੀ ਤੋ ਬਿਨਾਂ ਕਿਹਾ ਕਿ ਬਾਤਚੀਤ ਛੂੰ ਜਾਂ ਔਰ ਕੀ ਵਜ੍ਹਾ ਛੂੰ ਕੀ ਹੈ ਕਿ ਬਾਤ ਕਰਕੇ ਔਰ ਬਿਨਾਂ ਸੁਲਝਾ ਲੈਣਾ ਚਾਹੀਏ ਨਹੀਂ ਤੋ ਗਲਤ ਸੰਗਤੀ ਛੂੰ ਜਾਂ ਗਲਤ ਆਚਰਣ ਛੂੰ ਕੋਈ ਨਸ਼ਾ ਪੜ ਜਾਏ ਤੋ ਵੀ ਉਹ ਨੁਕਸਾਨ ਬਹੁਤ ਹੋਵੇ ਔਰ ਇਹ ਛੂੰ ਕਈ ਵਾਰੀ ਤੋਂ ਆਪਾਂ ਦੇਖਾਂ ਕਿ ਬਹੁਤ ਜ਼ਿਆਦਾ ਨੁਕਸਾਨ ਹੋ ਜਾਏ ਪੂਰਾ ਪੂਰਾ ਘਰ ਹੀ ਜੀ ਕਹਿਵੇ ਖਤਮ ਹੋ ਜਾਏ ਔਰ ਇਹ ਸਾਗੇ ਸਾਗੇ ਕਈ ਵਾਰੀ ਕੀ ਹੈ ਸ਼ੌਂਕ ਛੂੰ ਵੀ ਨਸ਼ੋ ਲਾਗ ਜਾਏ ਤੋ ਨਸ਼ੋ ਭਲੇ ਕੀ ਪ੍ਰਕਾਰ ਕੋਈ ਹੈ ਦੇਖੋ ਚੇ ਸ਼ਰਾਬ ਹੈ ਚੇ ਤਮਾਖੂ ਹੈ ਗੁਟਕੋ ਹੈ ਬੀੜੀ ਸਿਗਰੇਟ ਜਾਂ ਅਫੀਮ ਹੈ ਜਾਂ ਔਰ ਬਾਂਤ ਬਾਂਤ ਕਾ ਜੀ ਕਾ ਘਣਾ ਹੀ ਬਾਂਤ ਕਾ ਨਸ਼ਾ ਜੀ ਕਾ ਚੱਲ ਰਿਹਾ ਅੱਜ ਕੱਲ੍ਹ ਤੋ ਬਾਂਹ ਛੂੰ ਕੇ ਆਪਾਂ ਨੇ ਬਚਾਵ ਰੱਖਣਾ ਚਾਹੀਏ ਔਰ ਬਿਲਕੁਲ ਆਪਾਂ ਆਪਣੇ ਆਸੇ ਪਾਸੇ ਵੀ ਆਪਣਾ ਜੀ ਕਾ ਕੋਈ ਸਗਾ ਸੰਬੰਧੀ ਹੈ ਕੋਈ ਬੰਮ ਹੀ ਆਪਾਂ ਕਿ ਨਹੀਂ ਦੇਖਾਂ ਤੋ ਜ਼ਰੂਰ ਆਪਾਂ ਸਮਝਾਇਸ਼ ਕਰਾਂ ਔਰ ਨਸ਼ਾ ਛੂੰ ਬਿਲਕੁਲ ਦੂਰ ਆਪਾਂ ਨੇ ਰਹਿਣਾ ਚਾਹੀਏ ਔਰ ਖੁਦ ਵੀ ਆਪਾਂ ਆਪਣਾ ਵੀ ਧਿਆਨ ਰੱਖਾਂ ਔਰ ਫਿਰ ਵੀ ਕੋਈ ਆਪਾਂ ਲਾਗੇ ਇਹ ਤਰ੍ਹਾਂ ਕੋਈ ਬਿਮਾਰੀ ਲਾਗੇ ਜਾਂ ਕੋਈ ਆਪਣਾ ਇਹ ਤਰ੍ਹਾਂ ਕੋਈ ਇੱਛਾ ਹੋਵੇ ਤੋ ਆਪਾਂ ਡਾਕ ਦਰਜੂ ਸੰਪਰਕ ਕਰਕੇ ਔਰ ਬਾਂਹ ਛੂੰ ਰਾਏ ਲੈ ਗਏ ਔਰ ਇਲਾਜ ਕਰਵਾ ਲਿਆ ਅੱਜ ਕੱਲ੍ਹ ਤਾਂ ਦੇਖੋ ਘਣਾ ਹੀ ਇਲਾਜ ਚੱਲ ਰਿਹਾ ਤੋ ਇਲਾਜ ਵੀ ਆਪਾਂ ਕਰਵਾ ਸਕਾਂ ਔਰ ਕਿੰਨੇ ਲੱਤ ਲਾਗ ਵੀ ਗਈ ਹੈ ਕਈ ਵਾਰੀ ਲੱਗ ਜਾਏ ਤੋ ਬੀਮੇ ਵੀ ਆਪਾਂ ਡਾਕ ਦਰਜੀ ਨੂੰ ਦਿਖਾ ਗਏ ਔਰ ਇਹੋ ਇਲਾਜ ਆਪਾਂ ਜ਼ਰੂਰ ਕਰਵਾ ਲਿਆ ਔਰ ਇਲਾਜ ਛੂੰਕੇ ਨਸ਼ੋ ਜੀ ਕੋ ਆਪਾਂ ਛੋੜ ਸਕਾਂ ਹਾਂ ਤੋ ਬਿਲਕੁਲ ਇਸ ਨੂੰ ਦੇਖੋ ਆਪਣਾ ਘਰ ਕੋ ਤਾਂ ਨੁਕਸਾਨ ਹੋਇਆ ਹੀ ਹੋਇਆ ਪੀਸਾ ਟੱਕਾ ਕੋਈ ਨੁਕਸਾਨ ਹੋਇਆ ਔਰ ਸਮਾਜ ਮੈਂ ਵੀ ਕੁਰੀਤੀ ਫੈਲਿਆ ਬਿੰਗ ਵੀ ਆ ਵੀ ਕੋਈ ਅੱਛੀ ਬਾਤ ਕੋਈ ਨਹੀਂ ਔਰ ਨਸ਼ਾ ਗਮਾ ਕਈ ਵਾਰੀ ਕਿ ਆਦਮੀ ਕੋਈ ਗਲਤ ਕਦਮ ਵੀ ਉਠਾ ਲਿਆ ਤੋ ਉਹ ਵੀ ਅੱਛੀ ਬਾਤ ਕੋ ਨਹੀਂ ਤੋ ਦੇਖੋ ਨਸ਼ੋ ਜੀ ਕੋ ਹੈ ਵੀ ਇਸ ਨੂੰ ਆਪਾਂ ਜ਼ਰੂਰ ਆਪਾਂ ਵਿਚਾਰੋ ਕਰਾਂ ਇੰਗ ਮੈਂ ਆਪਣਾ ਜੋ ਕੋ ਫਾਇਦਾ ਹੈ ਬਹੁਤ ਜ਼ਿਆਦਾ ਹੈ ਕਿਸਾਨ ਭਾਈਓ ਆਪਾਂ ਖੇਤੀਬਾਤੀ ਕੀ ਵੀ ਔਰ ਬਾਤਾਂ ਚਿੱਤਾ ਕਰ ਸਾਂ ਪਰ ਪਹਿਲੀ ਆਪਾਂ ਸੁਣ ਲਿਆ ਇੱਕ ਭਜਨ ਲਿਓ ਸੁਣੋ ਸਾ।

ਜ਼ਿਆਦਾ ਹੋਵੇ। ਇਸ਼ੂ ਪਾਣੀ ਜ਼ਿਆਦਾ ਟਾਈਮ ਤਾਈਂ ਰਹੇ ਸੀ ਤਾਂ ਜ਼ਮੀਨ ਗਾਵਾਂ ਨਮੀ ਜਿੱਕੀ ਹੈ ਵਾ ਲੰਬੇ ਟਾਈਮ ਤਾਈਂ ਬਣੀ ਰਹੇ ਸੀ। ਇੰਨਾ ਦੋ ਫਾਇਦੇ, ਇੱਕ ਤਾਂ ਪਾਣੀ ਦੀ ਵੀ ਬੱਚਤ ਹੋ ਸੀ ਕਿ ਜਲਦੀ ਜਲਦੀ ਪਾਣੀ ਦੂਸਰ ਕੋਲ ਲਗਾਉਣਾ ਪੜੇ, ਔਰ ਫਸਲ ਨੇ ਟਾਈਮੋ ਟਾਈਮ ਜਿੱਕੀ ਹੈ ਨਮੀ ਵੀ ਅੱਛੀ ਤਰ੍ਹਾਂ ਮਿਲਦੀ ਰਹੇ ਤਾਂ ਬੀਜ ਫਸਲ ਕੀ ਵਡਵਾਰ ਹੈ ਵਾ ਅੱਛੀ ਹੋਵੇ। ਔਰ ਸਾਗੇ ਸਾਗੇ ਕੰਪੋਸਟ ਖਾਦ ਮੈਂ ਲਾਭਦਾਇਕ ਜਿੱਕਾ ਆਪਣਾ ਜੀਵਾਣੂ ਹੋਵੇ ਤਾਂ ਬੰਗੀ ਸੰਖਿਆ ਵੀ ਜ਼ਿਆਦਾ ਹੋਵੇ ਤਾਂ ਇਸ਼ੂ ਜ਼ਮੀਨ ਗਾਵਾਂ ਜਿੱਕਾ ਪੋਸ਼ਕ ਤੱਤ ਹੋਵੇ ਤਾਂ ਵੈ ਫਸਲਾਂ ਖਾਤਰ ਅੱਛੀ ਤਰ੍ਹਾਂ ਕੰਮ ਆ ਜਾਏ। ਨਹੀਂ ਤਾਂ ਕਈ ਵਾਰੀ ਆਪਾਂ ਦੇਖਾਂ ਕਿ ਰਸਾਇਣਿਕ ਖਾਦ ਆਪਾਂ ਜ਼ਿਆਦਾ ਦੇ ਦਿਆਂ ਤਾਂ ਬਿੰਗਵਾਂ ਜਿੱਕਾ ਪੋਸ਼ਕ ਤੱਤ ਹੋਇਆ ਵੈ ਪੂਰਾ ਜਿੱਕਾ ਹੈ ਫਸਲਾਂ ਦਾ ਕੰਮ ਕੋਈ ਨਹੀਂ ਆਵੇ, ਔਰ ਬੰਗੋ ਫਿਰ ਰਿਸਾਬ ਹੋ ਗਏ ਔਰ ਵੈ ਜ਼ਮੀਨ ਮੈਂ ਨੀਚਾ ਚਲੇ ਜਾਏ ਵੀ ਸੁੱਕੇ ਕਿ ਆਪਣਾ ਜ਼ਮੀਨ ਕੀ ਜਿੱਕੀ ਉਪਜਾਊ ਸ਼ਕਤੀ ਹੈ ਵਾ ਕਮ ਹੋ ਜਾਏ। ਪਣ ਕੰਪੋਸਟ ਖਾਦ ਛੂੰ ਆਪਣੀ ਫਸਲ ਜਿੱਕੀ ਹੈ ਵਾ ਅੱਛੀ ਹੋਵੇ, ਰੋਗ ਵੀ ਕਮ ਲੱਗੇ, ਔਰ ਉਤਪਾਦਨ ਜਿੱਕਾ ਹੈ ਉਹ ਵੀ ਜ਼ਿਆਦਾ ਹੋਵੇ, ਔਰ ਉਤਪਾਦਨ ਜਿੱਕੀ ਪੈਦਾਵਾਰ ਹੋਇਆ ਆਪਣੇ ਬਿੰਗੀ ਗੁਣਵੱਤਾ ਵੀ ਅੱਛੀ ਹੋਵੇ। ਕਈ ਵਾਰੀ ਆਪਾਂ ਦੇਖਾਂ ਕਿ ਗੁਣਵੱਤਾ ਕਮ ਹੋਵੇ ਤਾਂ ਵੀ ਸ਼ੂ ਫਿਰ ਬਾਜ਼ਾਰ ਮੈਂ ਆ ਗਿਆ ਵੇਚਾਂ, ਜਦ ਭਾਵ ਕਮ ਮਿਲਿਆ ਤਾਂ ਫਾਇਦਾ ਆਪਣੋ ਕਮ ਹੋਵੇ, ਤਾਂ ਇਹ ਕਰਕੇ ਗੁਣਵੱਤਾ ਵੀ ਅੱਛੀ ਹੋ ਸੀ ਤਾਂ ਭਾਵ ਆਪਾਂ ਜ਼ਿਆਦਾ ਮਿਲ ਸੀ, ਔਰ ਕਿਸਾਨ ਭਾਈਆਂ ਨੂੰ ਫਾਇਦਾ ਜੋ ਹੈ ਉਹ ਜ਼ਿਆਦਾ ਹੋ ਸੀ। ਇਹ ਕਰਕੇ ਕਿਸਾਨ ਭਾਈਓ ਟਾਈਮ ਛੂ ਆਪਾਂ ਨੇ ਕਿਹਾ ਕਿ ਅੱਜ ਕੇ ਟਾਈਮ ਨੇ ਦੇਖਦਾ ਹੋਇਆ ਆਪਾਂ ਨੇ ਬਦਲਾਵ ਕਰਨਾ ਬਹੁਤ ਹੀ ਜ਼ਰੂਰੀ ਹੈ, ਤਾਂ ਰਸਾਇਣਿਕ ਖਾਦਾਂ ਜਿੱਤੀ ਜ਼ਰੂਰਤ ਹੋਵੇ ਬੀਤੀ ਕਿ ਆਪਾਂ ਕੰਮ ਮੈਂ ਲਿਵਾਂ, ਔਰ ਆਪਾਂ ਨੂੰ ਕੋਸ਼ਿਸ਼ ਕਰਾਂ ਕਿ ਜ਼ਿਆਦਾ ਜ਼ਿਆਦਾ ਆਪਾਂ ਕੰਪੋਸਟ ਖਾਦ ਜਿੱਕੀ ਹੈ ਬਿਨਾਂ ਆਪਾਂ ਕੰਮ ਮਿਲਿਆ। ਇਸ ਜ਼ਮੀਨ ਕੀ ਦੇਖੋ ਸਿਹਤ ਹੈ ਵਾ ਤੋ ਅੱਛੀ ਹੋ ਗਈ ਹੈ, ਉਤਪਾਦਨ ਕੋ ਜੋ ਲਾਗਤ ਹੈ ਉਹ ਵੀ ਘਟੇ, ਔਰ ਫਸਲ ਕੀ ਗੁਣਵੱਤਾ ਵੀ ਅੱਛੀ ਹੋਵੇ, ਔਰ ਰਸਾਇਣਿਕ ਖਾਦਾਂ ਦੇ ਸਾਗੇ ਸਾਗੇ ਕੰਪੋਸਟ ਖਾਦ ਵੀ ਆਪਾਂ ਨੇ ਜ਼ਰੂਰ ਕੰਮ ਮੈਂ ਲੈਣੀ ਚਾਹੀਏ, ਔਰ ਜ਼ਿਆਦਾ ਕੰਮ ਮੈਂ ਲੈਣੀ ਚਾਹੀਏ ਜਿਸ ਨੂੰ ਕਿ ਆਪਣਾ ਫਾਇਦਾ ਜ਼ਿਆਦਾ ਹੋਵੇ, ਕਿਉਂਕਿ ਖਰਚੋ ਕਮ ਹੋ ਸੀ ਤਾਂ ਫਾਇਦਾ ਆਪ ਹੀ ਜ਼ਿਆਦਾ ਹੋ ਜੀ ਸੀ। ਤਾਂ ਕਿਸਾਨ ਭਾਈਓ ਹੋਰ ਵੀ ਬਾਤਾਂ ਚੀਤਾਂ ਕਰਛਾਂ ਖੇਤੀਬਾੜੀ ਕੀ, ਪਰ ਪਹਿਲੀ ਸੁਣ ਲਿਆ ਆਪਾਂ ਉਹ ਗੀਤ, ਆਓ ਸੁਣਾ।